ਕਵਲ ਰਹਿੰਦਾ ਪਰ ਜਿਉਂ ਜਿਉਂ ਪਾਣੀ ਵੱਧਦਾ ਜਾਏਗਾ ਕਵਲ ਫੁੱਲ ਵੀ ਵੱਧਦਾ ਜਾਏਗਾ। ਮੈਂ ਅਰਜ਼ ਕਰ ਰਿਹਾ ਸੀ ਕਿ ਮਿੱਟੀ ਤੇ ਸੋਨੇ ਨੂੰ ਇੱਕ ਸਮਝਣ ਵਾਲਾ ਭਗਤ ਨਾਮਦੇਵ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਕੀ ਮੈਨੂੰ ਵਿਖਾ ਸਕਦੇ ਹੋ ਜਿਸ ਨੇ ਮਿੱਟੀ ਤੇ ਸੋਨੇ ਨੂੰ ਇੱਕ ਸਮਝਿਆ ਹੋਵੇ। ਸਤਸੰਗ ਦੋ ਇਸਤਰੀ ਪੁਰਸ਼ ਸਨ ਪਰ ਭਗਤੀ ਵਿੱਚ ਹਰ ਵੇਲੇ ਲੀਨ ਰਹਿੰਦੇ ਸਨ। ਸੁਖ ਨੂੰ ਵੀ ਉਸਦੀ ਦਾਤ ਸਮਝਦੇ ਸਨ ਤੇ ਦੁੱਖ ਨੂੰ ਵੀ ਉਸਦੀ ਹੀ ਦਾਤ ਸਮਝਦੇ ਸਨ। ਜੰਗਲ ਵਿੱਚ ਲੱਕੜਾਂ ਤੋੜਨ ਜਾਂਦੇ ਨੇ, ਅਧੀਆਂ ਲੱਕੜਾਂ ਬਾਜ਼ਾਰ ਵਿੱਚ ਵੇਚਦੇ ਨੇ, ਅਧੀਆਂ ਲੱਕੜਾਂ ਨਾਲ ਆਪਣੀ ਰਸੋਈ ਦਾ ਕਾਰੋਬਾਰ ਕਰਦੇ ਨੇ। ਅੱਜ ਇੱਕ ਸਮਾਂ ਐਸਾ ਆਇਆ ਅਕਾਲ ਪੁਰਖ ਨੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਜਿਹੜੇ ਪਾਸੋਂ ਉਹਨਾਂ

0: ਜਦੋਂ ਕਿਤੇ ਪਰਚਾ ਦੇਵੇ ਇਮਤਿਹਾਨ ਹੋਏ ਫਸਟ ਆਵੇ। ਅੱਜ ਫਰੀਦ ਸਾਹਿਬ ਜੀ ਦਾ ਅਖੀਰਲਾ ਸਮਾਂ ਸੀ, ਇਹਨਾਂ 12 ਸਾਲ ਹੋਰ ਲਾਏ। ਅੱਜ ਮੁਰਸ਼ਿਦ ਨੇ ਵੀ ਐਸੀ ਕਲਾ ਵਰਤਾਈ ਕਿ ਮੀਂਹ ਤੇ ਛੱਖਣ ਤੇ ਲੱਕੜਾਂ ਵੀ ਭਿੱਜ ਗਈਆਂ ਔਰ ਡੱਬੀ ਵੀ ਕੋਈ ਨਹੀਂ। ਤੇ ਫਰੀਦ ਚਾਤ ਮਾਰੀ, ਵਿੰਡੋ ਖੋਲ ਕੇ, ਬਾਰੀ ਖੋਲ ਕੇ, ਗਲੀਆਂ ਵਿੱਚ ਚਿੱਕੜ ਹੈ ਤੇ ਮੀਂਹ ਵਰ ਰਿਹਾ, ਕਹਿੰਦਾ ਇੱਕੋ ਹੀ ਕਮਲੀ ਹੈ ਭੇਜੇਗੀ। ਫਰੀਦ ਕੀ ਕਹਿੰਦਾ?
1: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ।